ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅੱਜ ਅਸੀਂ ਗੱਲ ਕਰਾਂਗੇ ਕੌਮਾਂਤਰੀ ਸੰਕੇਤਕ ਭਾਸ਼ਾ ਦਿਹਾੜੇ ਦੀ, ਜੋ ਪੂਰੇ ਵਿਸ਼ਵ 'ਚ 23 ਸਤੰਬਰ ਨੂੰ ਮਨਾਇਆ ਜਾਂਦਾ ਏ। ਅਸੀਂ ਅਕਸਰ ਹੀ ਆਪਣੇ ਮਨ ਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਨੂੰ ਬਿਆਨ ਕਰਨ ਦੇ ਲਈ ਕਿਸੇ ਭਾਸ਼ਾ ਦਾ ਇਸਤੇਮਾਲ ਕਰਦੇ ਹਾਂ। ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਲਈ ਭਾਸ਼ਾ ਸੰਚਾਰ ਦਾ ਸਭ ਤੋਂ ਵਧੀਆ ਸਾਧਨ ਏ। ਹਰ ਸੂਬੇ ਦੀ ਆਪਣੀ ਭਾਸ਼ਾ ਹੁੰਦੀ ਏ, ਜਿਵੇਂ ਮਲਿਆਲਮ, ਪੰਜਾਬੀ, ਕੰਨੜ, ਉਰਦੂ, ਭੋਜਪੁਰੀ। ਪਰ ਜੋ ਲੋਕ ਸੁਣ ਜਾਂ ਬੋਲ ਨਹੀਂ ਸਕਦੇ, ਉਹ ਆਪਣੇ ਭਾਵਾਂ ਨੂੰ ਇਸ਼ਾਰਿਆਂ ਨਾਲ ਪ੍ਰਗਟ ਕਰਦੇ ਨੇ, ਜਿਸ ਨੂੰ ਸੰਕੇਤਕ ਭਾਸ਼ਾ ਕਿਹਾ ਜਾਂਦਾ ਏ। ਜੋ ਵਿਅਕਤੀ ਸੁਣ ਜਾਂ ਬੋਲ ਨਹੀਂ ਸਕਦੇ, ਉਹਨਾਂ ਲਈ ਸੰਕੇਤਕ ਭਾਸ਼ਾ ਸੰਚਾਰ ਦਾ ਸਭ ਤੋਂ ਵਧੀਆ ਜ਼ਰੀਆ ਏ। ਇਹ ਉਹਨਾਂ ਵਿਅਕਤੀਆਂ ਨੂੰ ਦੇਸ਼ ਅਤੇ ਵਿਸ਼ਵ ਮੁੱਖ ਧਾਰਾ ਦੇ ਨਾਲ ਜੋੜਦੀ ਏ। ਸੰਕੇਤਕ ਭਾਸ਼ਾ ਜ਼ਿਆਦਾ ਔਖੀ ਨਹੀਂ ਅਤੇ ਇਸ ਦੀ ਸ਼ਬਦਾਵਲੀ ਵੀ ਸੀਮਤ ਹੁੰਦੀ ਏ। ਬਸ ਸਿਖਾਉਣ

ਵਾਲਾ ਅਧਿਆਪਕ ਪੇਸ਼ੇਵਰ ਹੋਣਾ ਚਾਹੀਦਾ ਹੈ। ਸੰਕੇਤਕ ਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਵਾਰ 16ਵੀਂ ਸਦੀ 'ਚ ਸਪੈਨਿਸ਼ ਪੈਡਰੋ ਪੋਂਸ ਡੀ ਲਿਓਨ ਨਾਮਕ ਵਿਅਕਤੀ ਨੇ ਅਪਾਹਜ ਲੋਕਾਂ ਲਈ ਸੰਕੇਤਕ ਭਾਸ਼ਾ ਬਣਾਈ ਸੀ। ਇਸ ਤੋਂ ਬਾਅਦ ਬੋਲੇ ਲੋਕਾਂ ਭਾਵ ਜੋ ਸੁਣਨ ਤੋਂ ਅਸਮਰਥ ਸਨ ਉਹਨਾਂ ਨੇ ਇਸ ਭਾਸ਼ਾ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਵਰਲਡ ਫੈਡਰੇਸ਼ਨ ਆਫ ਡੈਫ ਦੇ ਮੁਤਾਬਕ ਵਿਸ਼ਵ ਭਰ 'ਚ 70 ਮਿਲੀਅਨ ਤੋਂ ਜ਼ਿਆਦਾ ਲੋਕ ਸੁਣ ਨਹੀਂ ਸਕਦੇ। ਤਕਰੀਬਨ 300 ਤੋਂ ਵੱਧ ਕਿਸਮ ਦੀਆਂ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਵਿਅਕਤੀ ਆਪਣੇ ਦਿਲ ਦੇ ਜਜ਼ਬਾਤ ਨੂੰ ਗੱਲਬਾਤ ਰਾਹੀਂ ਪ੍ਰਗਟ ਕਰਦਾ ਹੈ। ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਦਿਹਾੜਾ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਗੱਲਬਾਤ ਕਰਨਾ ਹਰ ਇਨਸਾਨ ਦਾ ਬੁਨਿਆਦੀ ਹੱਕ ਹੈ। ਦਿਲ ਦੀਆਂ ਭਾਵਨਾਵਾਂ ਜਿਵੇਂ ਪਿਆਰ ਸਨੇਹ ਨੂੰ ਬਿਆਨ ਕਰਨ ਦੇ ਲਈ ਸ਼ਬਦਾਂ 'ਚ ਪਰੋਣਾ ਅਤੇ ਫਿਰ ਹਰ ਇੱਕ ਨੂੰ ਝੂਮਣ ਲਾ ਦੇਣਾ, ਇਹ ਵੀ ਭਾਸ਼ਾ ਦੀ ਹੀ ਤਾਕਤ ਹੈ। ਅਤੇ ਗਾਇਕ ਹਰਜੀਤ ਹਰਮਨ ਇਸ਼ਕ ਦੀ ਮਜ਼ ਲਾ ਕੇ ਉਸਨੂੰ ਕਿਸ ਤਰ੍ਹਾਂ ਬਿਆਨ ਕਰ ਰਹੇ ਨੇ, ਆਓ ਸੁਣਦੇ ਹਾਂ ਇਸ ਗੀਤ 'ਚ। ਨੀ ਮੈਂ ਦਿਲ ਮਰ ਜਾਣੇ ਨੂੰ ਅੜੀਓ ਮਰਜ਼ ਇਸ਼ਕ ਦੀ ਲਾ ਲਈ। ਗੀਤ ਦੇ ਬੋਲ ਲਿਖੇ ਨੇ ਪ੍ਰਗਟ ਸਿੰਘ ਨੇ ਅਤੇ ਸੰਗੀਤਬੱਧ ਕੀਤਾ ਹੈ ਅਤੁਲ ਸ਼ਰਮਾ ਨੇ।

0: ਗਾਇਕ ਹਰਜੀਤ ਹਰਮਨ ਦੀ ਆਵਾਜ਼ 'ਚ ਇਹ ਗੀਤ ਤੁਸੀਂ ਸੁਣ ਰਹੇ ਸੀ। ਗੀਤ ਦੇ ਬੋਲ ਲਿਖੇ ਸਨ ਪ੍ਰਗਟ ਸਿੰਘ ਨੇ ਅਤੇ ਸੰਗੀਤਬੱਧ ਕੀਤਾ ਸੀ ਅਤੁਲ ਸ਼ਰਮਾ ਨੇ। ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੌਮਾਂਤਰੀ ਸੰਕੇਤਕ ਭਾਸ਼ਾ ਦਿਹਾੜੇ ਦੀ। ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਇਹ ਵੀ ਹੈ ਕਿ ਜੋ ਵਿਅਕਤੀ ਬੋਲਣ ਅਤੇ ਸੁਣਨ ਤੋਂ ਅਸਮਰਥ ਨੇ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਅਤੇ ਸੰਕੇਤਕ ਭਾਸ਼ਾ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ, ਕਿਉਂਕਿ ਸੰਕੇਤਕ ਭਾਸ਼ਾ ਬਿਨਾਂ ਅਜਿਹੇ ਲੋਕ ਸਮਾਜ 'ਚ ਆਪਣੇ ਆਪ ਨੂੰ ਅਧੂਰੇ ਸਮਝਦੇ ਨੇ ਅਤੇ ਉਹ ਹੋਰਾਂ ਲੋਕਾਂ ਨਾਲੋਂ ਆਪਣੇ ਆਪ ਨੂੰ ਘੱਟ ਸਮਝਦੇ ਨੇ। ਸੰਕੇਤਕ ਭਾਸ਼ਾ ਸਿੱਖਣ ਦੇ ਨਾਲ ਬੋਲਣ ਅਤੇ ਸੁਣਨ ਤੋਂ ਅਸਮਰਥ ਲੋਕਾਂ 'ਚ ਬਰਾਬਰਤਾ ਅਤੇ ਸਮਾਨਤਾ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਰੁਜ਼ਗਾਰ ਦੇ ਮੌਕੇ ਮਿਲਦੇ ਨੇ। ਮਨ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਨਾ ਭਾਸ਼ਾ ਤੋਂ ਬਿਹਤਰ ਕੋਈ ਸਾਧਨ ਨਹੀਂ, ਅਤੇ ਭਾਵੇਂ ਉਹ ਸੰਕੇਤਕ ਭਾਸ਼ਾ ਹੀ ਕਿਉਂ ਨਾ ਹੋਵੇ, ਕਿਉਂਕਿ ਸਾਰਿਆਂ ਨੂੰ ਆਪਣੀ ਗੱਲ ਕਹਿਣ ਅਤੇ ਰੱਖਣ ਦਾ ਅਧਿਕਾਰ ਹੈ। ਅਤੇ ਜਗਤਾਰ ਸਿੰਘ ਆਪਣੇ ਕਵਿਤਾ ਪਾਠ ਰਾਹੀਂ ਸਾਨੂੰ ਕੀ ਸਿੱਖਿਆ ਦੇ ਰਹੇ ਨੇ, ਆਓ ਸੁਣਦੇ ਹਾਂ ਕਵਿਤਾ ਪਾਠ 'ਚ।
1: ਮੇਰੀ ਪਹਿਲੀ ਕਵਿਤਾ ਹੈ ਬਦਲੀ। ਅੰਬਰ ਤੁਰਦਿਆਂ ਤੁਰਦਿਆਂ, ਅੰਬਰ ਤੁਰਦਿਆਂ ਤੁਰਦਿਆਂ, ਆ ਠਹਿਰੀ ਹਾਂ ਹੁਣੇ ਹੁਣੇ ਤੇਰੀ ਹਰੀ ਭਰੀ ਬੁੱਕਲ 'ਚ ਸੌਣ ਲਈ। ਪਰ ਨੀਂਦ ਕਿੱਥੇ ਨਸੀਬ ਇਸ ਦੇਹੀ ਨੂੰ, ਤੂੰ ਦੇਖਦਾ ਰਹੀਂ ਹਰ ਖਿਨ ਮੇਰਾ ਬਦਲਦਾ ਸਰੀਰ। ਬੁੱਲਿਆਂ ਸੰਗ ਤੁਰਦਿਆਂ ਠਹਿਰਦਿਆਂ ਇਹ ਖੁਰ ਖੁਰ ਪਾਣੀ ਹੋ ਜਾਵੇਗੀ, ਬੁੱਲਿਆਂ ਸੰਗ ਤੁਰਦਿਆਂ ਠਹਿਰਦਿਆਂ ਇਹ ਖੁਰ ਖੁਰ ਪਾਣੀ ਹੋ ਜਾਵੇਗੀ, ਅਨੇਕ ਅਨੇਕ ਬੂੰਦਾਂ ਦਾ ਰੂਪ ਲੈ ਹਰੇ ਪੱਤਿਆਂ ਨੂੰ ਪਿਆਰ ਦੀਆਂ, ਕੁਝ ਮਿੱਟੀ 'ਚ ਰਲ ਜਾਣਗੀਆਂ, ਕੁਝ ਧਾਰ ਦਾ ਹਿੱਸਾ ਬਣ ਤੁਰ ਪੈਣਗੀਆਂ ਉਸ ਦਿਸ਼ਾ ਵੱਲ ਜਿੱਥੇ ਮੇਰਾ ਜਨਮ ਹੋਇਆ ਸੀ, ਜਿੱਥੇ ਮੇਰਾ ਜਨਮ ਹੋਇਆ ਸੀ। ਇਸ ਕਵਿਤਾ ਦਾ ਸਿਰਲੇਖ ਹੈ ਮੋਰ। ਆਪੇ ਮਟਕ ਮਟਕ ਕੇ ਤੁਰੀਏ, ਚਿੱਤ ਹੁਲਾਰ ਜਦ

હવે આપે મટક મટકે તુરીએ ચિત હોલાર જદ જદ ખાવે ઉડીએ કદે અસમાના વલ કદે તરાતે પહેલાં પાઈએ આપણી મોજ વિચ આપે હસીએ આપે રોઈએ આપે નચ ચુપ કર જઈએ। ऐसा से लेख है पत्थर। प्यार रहन दिंदा पत्थरानू, प्यार रहन दिंदा पत्थरनू पत्थरानाल, जिवें दा सी ओवें ही, जे सुत्ता सी सुत्ता रहन दिंदा। उसनू जगाया तां देख लो, उसनू जगाया तां देख लो, आदम ने आदम विचाले लकीर खिच दित्ती, अखां सामने विशे राहां दे रंग लाल कर दित्ते। इस कविता दा सिरलेख बदल। लिखिया कर इबारत मेरे वांग, लिखिया कर इबारत मेरे वांग, अनंत फैले आसमान ते गुआचिया रहिंदा ऐं, लभदा रहिंदा ऐं कदे कागज़ कदे कलम ते दवात, मेरे वांग होंद विचार, चल पै जिथे जिधर आसमान, मेरे वांग होंद विचार, चल पै जिथे जिधर आसमान, तुरदियां तुरदियां अखर बना, लगा मात्रा सत्रां बना, ਕਿਸੇ ਦੀ ਪਕੜ 'ਚ ਆਉਣ ਤੋਂ ਪਹਿਲਾਂ, ਕਿਸੇ ਦੀ ਪਕੜ 'ਚ ਆਉਣ ਤੋਂ ਪਹਿਲਾਂ, ਬਣਾ ਬਣ ਕੇ ਵਿਸਰ ਜਾ, ਦੇਖਣ ਵਾਲਾ ਕੋਈ ਦੇਖੇ ਜਾਂ ਨਾ, ਪੜ੍ਹਨ ਵਾਲਾ ਕੋਈ ਪੜ੍ਹੇ ਜਾਂ ਨਾ, ਤੂੰ ਹੋ ਸਿਰਫ ਹੋ ਕੇ ਬਿਨਸ ਜਾ, ਤੂੰ ਹੋ ਸਿਰਫ ਹੋ ਕੇ ਬਿਨਸ ਜਾ। ਇਸਦਾ ਸਿਰਲੇਖ ਵੀ ਬੱਦਲ ਹੈ। ਇੱਕ ਨਾਰ ਨੇ ਪੌੜੀਆਂ ਚੜ੍ਹ ਕੇ ਜਾ ਬੱਦਲ ਨੂੰ ਫੜਿਆ, ਪਾਣੀ ਭਰੇ ਨੂੰ ਕੱਪੜੇ ਵਾਂਗ ਪਕੜ ਕੇ ਟੁੰਗ ਦਿੱਤਾ ਤਨੀ ਤਾਰ 'ਤੇ, ਆਪਣੇ ਸਾਥੀ ਨੂੰ ਦੂਰੋਂ ਤਾਰ 'ਤੇ ਟੰਗਿਆ ਦੇਖ, ਬੱਦਲ 'ਤੇ ਬੱਦਲ ਚੜ੍ਹ ਆਇਆ, ਗਰਜ ਲਿਸ਼ਕ ਕੇ ਛੁੜਾ ਸਾਥੀ ਨੂੰ ਆਪਣੇ ਨਾਲ ਲੈ ਕੇ ਤੁਰ ਗਏ, ਆਪਣੇ ਨਾਲ ਲੈ ਕੇ ਤੁਰ ਗਏ। ਇਸ ਕਵਿਤਾ ਦਾ ਸਿਰਲੇਖ ਵੀ ਬੱਦਲ ਹੀ ਹੈ। ਤੁਰੇ ਫਿਰਦੇ ਹੋ ਜਿੱਧਰ ਚਿੱਤ ਕਰੇ, ਸਾਰਾ ਅੰਬਰ ਤੁਹਾਡਾ ਹੈ, ਅਜਬ ਗਜ਼ਬ ਰੂਪ ਧਾਰ, ਬੇਰੋਕ ਹਰ ਰਾਹੋਂ ਗੁਜ਼ਰ ਜਾਓ, ਜ਼ਮੀਨ ਦੀ ਖਲਕਤ ਤੋਂ ਦੂਰ, ਉਹਨਾਂ ਦੇ ਦੁੱਖਾਂ ਸੁੱਖਾਂ ਤੋਂ ਦੂਰ। ਠੀਕ ਕਹਿੰਦੇ ਹੋ ਕਹਿਣ ਵਾਲਿਓ, ਆਪਣੀ ਭਟਕਣ ਅਸੀਂ ਹੀ ਜਾਣੀਏ, ਕਿੱਥੇ ਜੰਮੀਏ, ਕਿੱਥੋਂ ਤੁਰ ਕੇ ਕਿੱਥੇ ਕਿੱਥੇ ਜਾ ਵਰੀਏ, ਜਾਣਿਆ ਅਸੀਂ ਨਾ ਹਾਲੇ ਤੀਕਰ, ਨਾ ਹੀ ਸਾਨੂੰ ਦੇਖਣ ਵਾਲਿਆਂ। ਇਸ ਕਵਿਤਾ ਦਾ ਸਿਰਲੇਖ ਹੈ ਤੇਰੇ ਹਿੱਸੇ ਦੀ ਜ਼ਮੀਨ ਕਿੱਥੇ, ਤੇਰੇ ਹਿੱਸੇ ਦਾ ਸੂਰਜ ਕਿੱਥੇ, ਪੌਣ ਪਾਣੀ ਬਰਸਾਤ ਕਿੱਥੇ, ਐਵੇਂ ਹੋਣ ਦਾ ਦੰਭ ਲੈ, ਗਲੀਆਂ ਸੜਕਾਂ ਪਹਾੜਾਂ ਨੂੰ ਮਿਲਦਾ ਹੈ, ਕਿਸੇ ਕੋਲ ਤੇਰੇ ਹੋਣ ਦਾ ਨਾ ਪਰਿਵਾਰ ਦਾ ਸਿਰਨਾਵਾਂ ਕਿੱਥੇ, ਜਦ ਤੱਕ ਹੈ ਆਪਣੇ ਕੋਲ ਰਹਿ,
ਜਦ ਤੱਕ ਹੈ।

0: ਆਪਣੇ ਕੋਲ ਰਹਿ, ਆਪਣੇ ਧੜ 'ਤੇ ਆਪਣਾ ਸਿਰ ਰੱਖ। ਜਿੱਥੋਂ ਵੀ ਗੁਜ਼ਰੇ, ਜਦ ਵੀ ਗੁਜ਼ਰੇ, ਆਪਣੇ ਹੋਣ ਦਾ ਖਿਆਲ ਰੱਖ ਕੇ ਗੁਜ਼ਰ। ਇਹ ਕਵਿਤਾ ਹੈ ਗੁਲਾਬ। ਰੜੇ ਮੈਦਾਨ ਵਿੱਚ ਖਿੜੇ ਗੁਲਾਬ ਨੇ, ਰੜੇ ਮੈਦਾਨ ਵਿੱਚ ਖਿੜੇ ਗੁਲਾਬ ਨੇ, ਉੱਚਾ ਹੱਥ ਕਰ ਉੱਡੇ ਜਾਂਦੇ ਬੱਦਲ ਨੂੰ ਜ਼ਰਾ ਕੁ ਰੋਕ ਕੇ ਕਿਹਾ, ਮੇਰੇ ਕੋਲ ਖੁਸ਼ਬੋ ਹੈ, ਮੇਰੇ ਕੋਲ ਖੁਸ਼ਬੋ ਹੈ, ਤੇਰੇ ਕੋਲ ਪਾਣੀ, ਅਸੀਂ ਦੋਵੇਂ ਮਿਲ ਕੇ ਜੀ ਸਕਦੇ ਹਾਂ। ਉੱਡਦਿਆਂ ਉੱਡਦਿਆਂ ਹੀ ਉਸਨੇ ਆਪਣੇ ਪਿੱਛੇ ਆਉਂਦੇ ਬੱਦਲ ਦੇ ਕੰਨ ਵਿੱਚ ਕਿਹਾ, ਮੈਂ ਮਜ਼ਬੂਰ ਹਾਂ, ਮੈਨੂੰ ਧੱਕ ਰਹੀ ਹੈ ਪੌਣ, ਤੂੰ ਹੀ ਅਟਕ ਜਾ। ਦੇਰ ਤੱਕ ਚੱਲਦਾ ਰਿਹਾ ਇਹ ਸਿਲਸਿਲਾ, ਦੇਰ ਤੱਕ ਖਿੜਿਆ ਗੁਲਾਬ, ਉਡੀਕਦਾ ਰਿਹਾ ਹੁੰਗਾਰਾ, ਦੇਖਦਿਆਂ ਦੇਖਦਿਆਂ ਲੰਘ ਗਿਆ ਸਾਰੇ ਦਾ ਸਾਰਾ ਕਾਫਲਾ, ਉਜਲੀ ਧੁੱਪ ਵਿੱਚ ਰਹਿ ਗਿਆ ਨੰਗਾ ਨੀਲਾ ਆਸਮਾਨ ਅਤੇ ਮੁਰਝਾਉਂਦਾ ਜਾ ਰਿਹਾ ਗੁਲਾਬ, ਮੁਰਝਾਉਂਦਾ ਜਾ ਰਿਹਾ ਗੁਲਾਬ। ਧੰਨਵਾਦ।
1: ਕਵਿਤਾ ਪਾਠ ਤੁਸੀਂ ਸੁਣ ਰਹੇ ਸੀ ਜਗਤਾਰ ਸਿੰਘ ਹੋਰਾਂ ਕੋਲੋਂ। ਅਤੇ ਹੁਣ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਸੁਣਦੇ ਹਾਂ ਗੀਤ, ਅਤੇ ਗਾਇਕ ਨੇ ਸੁਰਜੀਤ ਪਿੰਦਰਖੀਆ।

ਗੀਤ ਤੁਸੀਂ ਸੁਣ ਰਹੇ ਸੀ ਗਾਇਕ ਸੁਰਜੀਤ ਬਿੰਦਰਖਿਆ ਦੀ ਆਵਾਜ਼ 'ਚ। ਤੇ ਆਓ ਹੁਣ ਅਗਲਾ ਗੀਤ ਸੁਣਦੇ ਹਾਂ ਗਾਇਕ ਬੱਬੂ ਮਾਨ ਦੀ ਆਵਾਜ਼ 'ਚ।

ਬੱਬੂ ਮਾਨ ਦੀ ਆਵਾਜ਼ 'ਚ ਇਹ ਗੀਤ ਤੁਸੀਂ ਸੁਣ ਰਹੇ ਸੀ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: 25 नवंबर नूं खत्म हो रहा है। उत्तराखंड दे नरेश बांसल भी 25 नवंबर नूं अपना कार्यकाल पूरा कर रहे ने। चोण कमिशन ने पछमी बंगाल च राज्यसभा की एक सीट लई जिमनी चोण का भी ऐलान किया। तृणमूल कांग्रेस के संसद मैंबर रुकमणी मलिक के अस्तीफे कारण यह सीट खाली हुई सी। नामजदगी प्रक्रिया 29 सितंबर नूं शुरू होगी ते वोटिंग 16 अक्तूबर नूं होगी। कमिशन ने उत्तर प्रदेश विच विधान परिषद दीआं 11, बिहार दीआं 8, महाराष्ट्र दीआं 5 ते कर्नाटक दीआं 4 सीटां लई वी चोणां दा ऐलान कीता है। इन्हां चोणां लई नामजदगियां 29 सितंबर नूं शुरू होणगियां ते वोटां 23 अक्तूबर नूं पाईआं जाणगियां। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਰਮ ਪੂਜਾ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਤਿਉਹਾਰ ਕੁਦਰਤ ਪ੍ਰਤੀ ਸ਼ੁਕਰਗੁਜ਼ਾਰੀ, ਕਰਤੱਵ ਪ੍ਰਤੀ ਸਮਰਪਣ ਤੇ ਭਾਈਚਾਰੇ ਦੀ ਭਾਵਨਾ ਨਾਲ ਜੁੜਿਆ ਹੋਇਐ। ਸ੍ਰੀਮਤੀ ਮੁਰਮੂ ਨੇ ਕਿਹਾ ਕਿ ਇਹ ਤਿਉਹਾਰ ਅਮੀਰ ਕਬਾਇਲੀ ਸਭਿਆਚਾਰ ਤੇ ਜੀਵੰਤ ਕਦਰਾਂ ਕੀਮਤਾਂ ਦਾ ਇਕ ਪ੍ਰਗਟਾਵਾ ਹੈ। ਉਨਾਂ ਕਿਹਾ ਕਿ ਇਹ ਤਿਉਹਾਰ ਸਾਰਿਆਂ ਨੂੰ ਕੁਦਰਤ ਦੀ ਰੱਖਿਆ ਕਰਨ ਤੇ ਆਪਸੀ ਸਦਭਾਵਨਾ ਚ ਕੰਮ ਕਰਨ ਲਈ ਪ੍ਰੇਰਣਾ ਦਿੰਦੈ। ਇਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਕਾਮਨਾ ਕੀਤੀ ਕਿ ਇਹ ਤਿਉਹਾਰ ਸਾਰੇ ਦੇਸ਼ ਵਾਸੀਆਂ ਦੇ ਜੀਵਨ ਚ ਖੁਸ਼ੀਆਂ ਤੇ ਖੁਸ਼ਹਾਲੀ ਲੈ ਕੇ ਆਵੇ। ਪਹਿਲੀ V4+ ਭਾਰਤ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ੍ਹ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਤੋਂ ਵੱਖ ਹੋਈ। ਵਿਦੇਸ਼ ਮੰਤਰੀ ਡਾ ਜੈਸ਼ੰਕਰ ਨੇ ਪੋਲੈਂਡ, ਹੰਗਰੀ, ਸਲੋਵਾਕੀਆ ਤੇ ਚੈੱਕ ਗਣਰਾਜ ਦੇ ਵਿਦੇਸ਼ ਮੰਤਰੀਆਂ ਨਾਲ ਮੀਟਿੰਗ ਚ ਹਿੱਸਾ ਲਿਆ। ਇਹ ਮੀਟਿੰਗ V4 ਦੀ ਮੌਜੂਦਾ ਸਲੋਵਾਕ ਪ੍ਰਧਾਨਗੀ ਹੇਠ ਹੋਈ। ਭਾਰਤ ਅਤੇ ਵਿਸ਼ੇਗਰਾਤ ਸਮੂਹ ਵਿਚਕਾਰ ਸਹਿਯੋਗ ਵਧਾਉਣ ਦੇ ਤਰੀਕਿਆਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਦੇਸ਼ ਮੰਤਰਾਲੇ ਮੁਤਾਬਕ ਮੀਟਿੰਗ ਚ ਵਪਾਰ ਤੇ ਨਿਵੇਸ਼, ਤਕਨਾਲੋਜੀ ਤੇ ਨਵੀਨਤਾ, ਮਜ਼ਬੂਤ ਸਪਲਾਈ ਚੇਨ, ਰੱਖਿਆ ਤੇ ਸੁਰੱਖਿਆ, ਸੰਪਰਕ ਸਿੱਖਿਆ ਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਵਰਗੇ ਖੇਤਰਾਂ ਵਿਚ ਸਹਿਯੋਗ ਦੇ ਮੌਕਿਆਂ ਤੇ ਵੀ ਚਰਚਾ ਕੀਤੀ ਗਈ। ਮੰਤਰੀਆਂ ਨੇ ਆਲਮੀ ਦੇ ਖੇਤਰੀ ਘਟਨਾਕ੍ਰਮ, ਸ਼ਾਂਤੀ ਤੇ ਸੁਰੱਖਿਆ ਤੇ ਬਹੁਪੱਖੀ ਮੰਚਾਂ ਤੇ ਸਹਿਯੋਗ ਬਾਰੇ ਵੀ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤੈ। ਮੰਤਰਾਲੇ ਨੇ ਕਿਹੈ ਕਿ ਪਹਿਲੀ ਮੀਟਿੰਗ ਵਿਦੇਸ਼ ਮੰਤਰੀ ਪੱਧਰ ਤੇ ਭਾਰਤ ਤੇ ਵਿਸ਼ੇਗਰਾਤ ਸਮੂਹ ਦਰਮਿਆਨ ਗੱਲਬਾਤ ਕਾਇਮ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 30 ਨਵੰਬਰ ਤੋਂ ਪੰਜਾਬ ਤੇ ਕੁਝ ਹੋਰਨਾਂ ਸੂਬਿਆਂ ਚ 4 ਸ਼ੋਭਾ ਯਾਤਰਾਵਾਂ ਕੱਢਣ ਦਾ ਫੈਸਲਾ ਕੀਤੈ, ਜੋ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ। ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲੀ ਯਾਤਰਾ 30 ਨਵੰਬਰ ਨੂੰ ਵਾਰਾਣਸੀ ਤੋਂ ਸ਼ੁਰੂ ਹੋ ਕੇ 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਪਹੁੰਚੇਗੀ, ਦੂਜੀ 30 ਨਵੰਬਰ ਨੂੰ ਜੰਮੂ ਤੋਂ, ਤੀਜੀ 2 ਦਸੰਬਰ ਨੂੰ ਫਰੀਦਕੋਟ ਤੋਂ ਤੇ ਚੌਥੀ 1 ਦਸੰਬਰ ਤੋਂ ਬਠਿੰਡਾ ਤੋਂ ਸ਼ੁਰੂ ਹੋਏਗੀ। ਸਾਰੀਆਂ ਯਾਤਰਾਵਾਂ ਗੁਰੂ ਰਵਿਦਾਸ ਜੀ ਨਾਲ ਸਬੰਧਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਧਾਰਮਿਕ ਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ। ਉਨਾਂ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ 4 ਦਸੰਬਰ ਨੂੰ ਖੁਰਾਲਗੜ੍ਹ ਵਿਖੇ ਸ਼ੁਰੂ ਹੋਣਗੇ ਤੇ 6 ਦਸੰਬਰ ਨੂੰ ਭੋਗ ਪੈਣਗੇ।
1: ਇਹ 4 ਸ਼ੋਭਾ ਯਾਤਰਾਵਾਂ ਜਿਹੜੀਆਂ ਨੇਗੀਆਂ ਉਹ ਲਗਾਤਾਰ ਵੱਖ ਵੱਖ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਹੁੰਦੀਆਂ ਹੋਈਆਂ ਖੁਰਾਲਗੜ੍ਹ ਸਾਹਿਬ ਪਹੁੰਚਣਗੀਆਂ, ਔਰ ਉਸ ਤੋਂ ਬਾਅਦ 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਸ਼ੁਰੂਆਤ ਹੋਊਗੀ, ਔਰ ਉਸ ਤੋਂ ਬਾਅਦ 6 ਤਰੀਕ ਨੂੰ ਭੋਗ ਪਾਏ ਜਾਣਗੇ। ਸੋ ਉਸ ਦਿਨ ਜਿਹੜਾ ਮੁਕੰਮਲ ਕਾਰਜ ਹੋਣਗੇ।
0: ਸ੍ਰੀ ਚੀਮਾ ਨੇ ਕਿਹਾ ਕਿ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੇ ਹਿੱਸੇ ਵਜੋਂ ਸੂਬੇ ਭਰ ਵਿਚ ਕੀਰਤਨ ਦਰਬਾਰਾਂ ਸਮੇਤ ਕਈ ਪ੍ਰੋਗਰਾਮ ਪਹਿਲਾਂ ਹੀ ਚੱਲ ਰਹੇ ਨੇ। ਇਸ ਮੌਕੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਮ ਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਵੀ ਮੌਜੂਦ ਰਹੇ। ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਕਿਹੈ ਕਿ ਭਾਰਤ ਨੇ ਆਧਾਰ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤੇ ਆਭਾ ਆਈਡੀ ਰਾਹੀਂ ਇਕ ਮਜ਼ਬੂਤ ਤੇ ਵਿਆਪਕ ਡਿਜੀਟਲ ਸਿਹਤ ਪ੍ਰਣਾਲੀ ਕਾਇਮ ਕੀਤੀ ਹੈ। ਨਿਊਯਾਰਕ ਵਿਚ ਗਲੋਬਲ ਸਾਊਥ AI ਫਰੇਮਵਰਕ ਤੇ ਇਕ ਚਰਚਾ ਚ ਬੋਲਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨ ਲਈ ਸਥਾਨਕ ਤੇ ਵੱਖ ਵੱਖ ਡੇਟਾ ਦੇ ਆਧਾਰ ਤੇ AI ਮਾਡਲ ਬਣਾਏ ਜਾਣੇ ਚਾਹੀਦੇ ਨੇ। ਏਸ਼ੀਆਈ ਖੇਡਾਂ ਵਿਚ ਭਾਰਤੀ ਮਹਿਲਾ ਟੀਮ ਨੇ 2020 ਕ੍ਰਿਕਟ ਦੇ ਫਾਈਨਲ ਮੁਕਾਬਲੇ ਵਿਚ ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕਰ ਲਿਆ। ਸ੍ਰੀਲੰਕਾ ਦੀ ਟੀਮ 217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 15.4 ਓਵਰਾਂ ਚ 69 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਪਹਿਲਾਂ ਭਾਰਤ ਨੇ ਨਿਰਧਾਰਿਤ 20 ਓਵਰਾਂ ਚ 3 ਵਿਕਟਾਂ ਤੇ 216 ਦੌੜਾਂ ਬਣਾਈਆਂ। ਸੁਮਤੀ ਮੰਧਾਨਾ ਨੇ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਮੈਚ ਵਿਚ ਉਨ੍ਹਾਂ ਨੇ 11,000 ਦੌੜਾਂ ਪੂਰੀਆਂ ਕਰਕੇ ਇਤਿਹਾਸ ਰਚ ਦਿੱਤੈ। ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਦੁਨੀਆਂ ਦੀ ਪਹਿਲੀ ਮਹਿਲਾ ਕ੍ਰਿਕੇਟਰ ਬਣ ਗਏ ਨੇ। ਮੰਧਾਨਾ ਨੇ ਪਹਿਲੇ 4 ਓਵਰਾਂ ਚ 3 ਛੱਕੇ ਤੇ 4 ਚੌਕੇ ਲਗਾ ਕੇ ਭਾਰਤ ਨੂੰ ਮੈਚ ਚ ਮਜ਼ਬੂਤ ਸ਼ੁਰੂਆਤ ਦਵਾਈ। ਉਨ੍ਹਾਂ ਨੇ ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦੇ 10,868 ਦੌੜਾਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤੈ। ਉਧਰ ਭਾਰਤ ਦੀ ਮਹਿਲਾ ਟੇਬਲ ਟੈਨਿਸ ਟੀਮ ਥਾਈਲੈਂਡ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਹੈ। ਇਸ ਦੌਰਾਨ ਭਾਰਤੀ ਕਬੱਡੀ ਟੀਮ ਮਰਦਾਂ ਦੀ ਟੀਮ ਨੇ ਵੀ ਅੱਜ ਜਾਪਾਨ ਦੇ ਨਾਗੋਆ ਚ ਏਸ਼ੀਆਈ ਖੇਡਾਂ ਦੇ ਗਰੁੱਪ ਏ ਦੇ ਮੈਚ ਵਿਚ ਦੱਖਣੀ ਕੋਰੀਆ ਨੂੰ 63-31 ਨਾਲ ਹਰਾ ਦਿੱਤੈ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ